0: ਜੋ ਮੇਰੀ ਉਡਾਂ ਚੋਂ ਕਿਆ ਨਾ ਬਚਾਲ ਕੇ ਪੁਰੇ ਆ
1: ਆ ਅਬ ਨੂੰ ਉਹ ਰੇਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜੋ ਆਰੇ ਉਡਾਂ ਚੋਂ ਜੋ ਵਾ ਵਾਂ ਕੋਰ ਪੈ ਜੋ ਆਰੇ ਉਡਾਂ ਚੋਂ ਲਿਵ ਨਾ ਰੇ ਦਾ ਦਾ ਜੇ ਪੀਨ ਲੋਂ ਕਾ ਯੇ ਕਰਨ ਨੋ ਨੋ ਟੀਮਿੰਗ ਆ